0: شناختی چه لیلو تو چی بذار نیبولیم تو
1: Your cousin said, son, now Tersi Naganitz in Tersi, Tanets et Tia, Eipen Nail New.
0: Oh, yeah. Don't let her, you don't. See, it's only the poison of the end. You don't know it's hard, you can't eat hard, you
1: know, your cousin. Բայց չունեն կայացի ինտերնախալտանո ու ռուսիա կայացո կանադա կայացո յուհյուն նեն կայացա է յուս ահա յարանա հինտեին լեհա
0: այո
1: So, ये सैटेलाइट ना न न न क्या यार ये सैटेलाइट ना तो हिंद लेसी तेरी सत्संग पचोने चुरबे ये थे आहिं लेस नहीं थे लो यूरेनियम ये आह खोट ये बताते हाँ ये पचोने चुर्स नहीं लो ये आ कुछ ये बुल आह बगानी सिंटेल्स ऐसे हिंद लेके
0: I get to my cut,
1: Hina, but God chance to know how to see.
0: God chance,
1: Don't